0: nel momento in cui la lotta studentesca si differenzia, si stacca dalla lotta di classe, secondo me dico siamo fottuti tutti, noi operai e voi studenti.
1: ਕਾ ਕੰਮ ਬਣਦਾ ਆ ਵੀ ਮੇਰਾ ਉਹ ਮੈਂ ਨੀ ਵੀ ਤੇ ਮੇਰਾ ਮੁਰਸ਼ਦ ਓਏ ਉੱਚਾ ਤੇ ਮੈਂ ਸੰਗ ਉੱਚਿਆਂ ਦੇ ਉਹ ਲਾਇਆ ਉਹ ਦਿਲ ਭਰ ਦੇ ਦਰਵਾਜ਼ੇ ਤੇ ਮੁਕਮ ਲਾਏ ਉਹ ਚੁਕਾ ਤੇ ਨਵੇਂ ਨਵੇਂ ਨਾ ਉਹ ਯਾਰ ਬਣਾ ਆਏ ਤੇ ਵਾਂਗ ਕਮੀ ਇਹਨਾਂ